ਇਹ ਗੀਤ ਤੁਸੀਂ ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਸੁਣਦੇ ਹਾਂ ਅਗਲਾ ਗੀਤ, ਆਵਾਜ਼ ਏ ਸਰਵਜੀਤ ਦੀ। ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲੱਗਣਾ ਹੈ।

ਪਰ ਗੱਲਾਂ ਉਹਦੀਆਂ ਮੈਨੂੰ ਕੁਛ-ਕੁਛ ਮੁਲਾਇਮ ਲੱਗੀਆਂ ਸੀਗੀਆਂ ਤੇ ਜੇ ਮੈਂ ਅੱਖਾਂ ਬੰਦ ਕਰਕੇ ਉਹਦੀ ਆਵਾਜ਼ ਸੁਣਾ ਨਾ ਤੇ ਵਾਕਈ ਉਹ ਕਿਸੇ ਮੈਨੂੰ ਤੀਵੀਂ ਦੀ ਲੱਗਦੀ। ਫਿਰ ਮੈਂ ਮੰਮੀ ਜੀ ਦੇ ਕਮਰੇ ਉਹਨਾਂ ਦੇ ਪਿੱਛੇ ਪਿੱਛੇ ਆ ਗਈ। ਮੰਮੀ ਜੀ, ਤੁਸੀਂ ਜਾਣਦੇ ਹੋ ਉਸ ਦੇ ਬਾਰੇ? ਮੈਨੂੰ ਦੱਸੋ ਨਾ। ਹਾਂ ਕੁੜੀਏ, ਜਾਣਦੀ ਹਾਂ। ਕੋਲ ਦੇ ਮੁਹੱਲੇ ਵਿੱਚ ਰਹਿੰਦੀ ਸੀ। ਕੀ ਨਾਂ ਸੀ? ਹਾਂ ਸੋਮਾ, ਸੋਮਾ ਨਾਂ ਸੀ ਉਹਦਾ। ਧੀਏ, ਰੱਬ ਕੁੜੀ ਨੂੰ ਬਣਾਉਣ ਵੇਲੇ ਲੱਗਦਾ ਹੈ ਸੌਂ ਗਿਆ ਸੀਗਾ। ਮੋਟੇ ਮੋਟੇ ਨੈਣ ਨਕਸ਼, ਚੌੜਾ ਜਿਹਾ ਮੱਥਾ, ਨਿੱਕੀਆਂ ਨਿੱਕੀਆਂ ਅੱਖਾਂ, ਲੋਕਾਂ ਭਾਣੇ ਅਸੀਂ ਬਦਸੂਰਤ ਹੀ ਕਹਾਂਗੇ। ਉਸ ਦੇ ਰੰਗ ਰੂਪ ਦਾ ਹਮੇਸ਼ਾ ਮਜ਼ਾਕ ਬਣਦਾ ਰਿਹਾ। ਕਦੇ ਉਹਨੂੰ ਕਹਿੰਦੇ ਪਕੌੜਾ ਨੱਕ ਅਤੇ ਕਦੇ ਕੁਛ ਹੋਰ। ਬਸ ਇੱਕ ਉਹਦੀ ਮਾਂ ਸੀ ਕਿ ਉਹਨੂੰ ਉਹਦੇ 'ਚ ਕੋਈ ਨੁਕਸ ਨਹੀਂ ਦਿਖਦਾ ਸੀਗਾ। ਉਹਨੂੰ ਧੀ ਹਮੇਸ਼ਾ ਆਪਣੀ ਪਿਆਰੀ ਅਤੇ ਸੋਹਣੀ ਲੱਗਦੀ। ਜਦ ਬਾਹਰ ਖੇਲਣ ਜਾਂਦੀ ਤਾਂ ਬੱਚੇ ਮਜ਼ਾਕ ਉਡਾਉਂਦੇ। ਸੋਮਾ, ਉਹ ਸੋਮਾ ਆ ਗਈ ਤੂੰ? ਤੇਰਾ ਨੱਕ ਹੈ ਕਿ ਗੋਭੀ ਦਾ ਪਕੌੜਾ? ਤੇਰੀਆਂ ਅੱਖਾਂ ਕਿੱਥੇ ਹੈਗੀਆਂ? ਦਿਖਾ ਤਾ ਜ਼ਰਾ। ਕੁੜੀ ਦੁਖੀ ਹੋ ਕੇ ਬਾਹਰੋਂ ਰੋਂਦੀ ਆਉਂਦੀ ਅਤੇ ਮਾਂ ਛਾਤੀ ਨਾਲ ਲਾ ਲੈਂਦੀ। ਤੂੰ ਪਰਵਾਹ ਨਾ ਕਰਿਆ ਕਰ ਪੁੱਤਰ, ਤੂੰ ਤਾਂ ਮੇਰੀ ਅੱਖਾਂ ਦਾ ਤਾਰਾ ਏ। ਬੇੜਾ ਗਰਕ ਹੋਵੇ ਉਹਨਾਂ ਭੈਣਿਆਂ ਦਾ ਜਿਹੜਾ ਤੈਨੂੰ ਚੜਾਉਂਦੇ ਹੈਗੇ ਨੇ। ਤੂੰ ਚਿੰਤਾ ਨਾ ਕਰ ਪੁੱਤਰ, ਤੂੰ ਰੋਇਆ ਨਾ ਕਰ। ਕੁੜੀ ਮਾਂ ਦਾ ਪਿਆਰ ਪਾ ਕੇ ਹੱਸ ਪੈਂਦੀ ਅਤੇ ਉਹਦੇ ਚਿੱਟੇ ਚਿੱਟੇ ਦੰਦ ਬਿਜਰੀ ਵੰਗਰ ਚਮਕ ਜਾਂਦੇ। ਪਰ ਧੀਏ, ਕਿਸਮਤ ਦੀ ਮਾਰ, 11-12 ਸਾਲ ਦੀ ਹੋਈ ਹੋਵੇਗੀ ਅਤੇ ਮਾਂ ਨੂੰ ਰੱਬ ਨੇ ਬੁਲਾ ਲਿਆ ਅਤੇ 6 ਮਹੀਨੇ ਬਾਅਦ ਪਿਓ ਦੂਜੀ ਵੀ ਲੈ ਆਇਆ। ਮਤਰੇਈ ਮਾਂ ਨੂੰ ਕੁੜੀ ਜਿਹੜੀ ਹੈ ਉਹ ਫੁੱਟੀ ਅੱਖ ਨਾ ਪਾਵੇ। ਬੜੇ ਜ਼ੁਲਮ ਕੀਤੇ ਉਹਨੇ ਕੁੜੀ ਅਤੇ ਧੀਏ ਅਤੇ 10ਵੀਂ ਪਾਸ ਕਰਾ ਕੇ ਇੱਕ ਦੁਹਾਜੂ ਨਾਲ ਵਿਆਹ ਦਿੱਤੀ। ਹਾਏ ਮੰਮੀ ਜੀ, ਇਹਦੇ ਪਿਓ ਨੇ ਮਨਾ ਨਹੀਂ ਕੀਤਾ? ਮੈਂ ਹੈਰਾਨੀ ਨਾਲ ਪੁੱਛਿਆ ਸੀਗਾ। ਇਹ ਤਾਂ ਪਤਾ ਨਹੀਂ ਪੁੱਤਰ, ਪਰ ਨਵੀਂ ਵਾਟੀ ਪਿੱਛੇ ਦੀਵਾਨਾ ਸੀਗਾ ਪਿਓ ਇਹਦਾ, ਉਹਦੇ ਹੀ ਇਸ਼ਾਰਿਆਂ 'ਤੇ ਨੱਚਦਾ ਸੀਗਾ। ਅਤੇ ਫਿਰ ਕੀ ਹੀ ਉਹਨੇ ਬੱਚੀ ਨੂੰ ਬਚਾਉਣਾ ਸੀਗਾ? ਅਤੇ ਫਿਰ ਸੁਣਿਆ ਕਿ ਸਹੁਰੇ ਘਰ ਜਾ ਕੇ ਵੀ ਦੁੱਖ ਨੇ ਪਿੱਛਾ ਨਹੀਂ ਛੱਡਿਆ। ਉਸ ਕੱਚੀ ਉਮਰ 'ਚ ਵੀ ਕੁੜੀ ਨੇ ਪੂਰੀ ਗ੍ਰਸਤੀ ਨੂੰ ਸਾਂਭ ਲਿੱਤਾ। ਉਸ ਅਧੇੜ ਨੂੰ ਸੌਂਪ ਦਿੱਤਾ ਆਪਣਾ ਸਭ ਕੁਛ। ਆਪਣੇ ਤੋਂ ਕੁਛ ਹੀ ਸਾਲ ਛੋਟੇ 2 ਬੱਚਿਆਂ ਦੀ ਮਾਂ ਵੀ ਬਣ ਗਈ। ਸਾਰਾ ਦਿਨ ਘਰ ਦਾ ਕੰਮ ਕਰਦੀ, ਰੋਟੀ ਪਕਾਉਂਦੀ, ਖਾਣਾ ਪਕਾਉਂਦੀ ਅਤੇ ਲੱਗਦਾ ਸਾਕਸ਼ਾਤ ਅੰਨਪੂਰਨਾ ਚੌਕੇ 'ਚ ਆ ਕੇ ਬਹਿ ਗਈ ਹੈ। ਘਰ ਦਾ ਕੋਨਾ ਕੋਨਾ ਸ਼ੀਸ਼ੇ ਵਰਗਾ ਚਮਕਦਾ ਜਗਮਗ ਕਰਦਾ ਸੀਗਾ। ਬਸ ਭਗਵਾਨ ਉਹਨੂੰ ਰੂਪ ਦੀ ਚਮਕ ਦੇ ਨਹੀਂ ਭੁੱਲ ਗਿਆ ਸੀ ਧੀਏ। ਇਸ ਤੋਂ ਇਲਾਵਾ ਉਸ ਕੁੜੀ 'ਚ ਕੋਈ ਕਮੀ ਨਾ ਸੀ। ਅਤੇ ਕੰਬਖਤ ਪਤੀ ਮਿਲਿਆ ਅਤੇ ਉਹ ਪੱਕਾ ਸ਼ਰਾਬੀ, ਰੋਜ਼ ਸ਼ਰਾਬ ਪੀਂਦਾ, ਨਸ਼ੇ 'ਚ ਧੁੱਤ ਹੋ ਕੇ ਘਰ ਆਉਂਦਾ ਅਤੇ ਸੋਮਾ ਦੇ ਨਾਲ ਮਾਰ ਕੁਟਾਈ ਕਰਕੇ ਮਰਦਾਨਗੀ ਵਿਖਾਉਂਦਾ। ਉਹਦੀ ਸ਼ਕਲ 'ਤੇ ਵੀ ਤਾਨੇ ਦਿੰਦਾ ਰਹਿੰਦਾ। ਪਰ ਕਹਿੰਦੇ ਹੈ ਨਾ, ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਸੋਮਾ ਦੇ ਸਬਰ ਦਾ ਕੜਾ ਵੀ ਹੁਣ ਭਰ ਗਿਆ ਸੀ ਲਬਾ ਲਬ। ਬਹੁਤ ਦਿਨਾਂ ਤੱਕ ਪਤੀ ਦੇ ਹੱਥੋਂ ਪਟਾਈ ਸਹਿਣ ਤੋਂ ਬਾਅਦ ਖੌਰੇ ਕਿਵੇਂ ਇੱਕ ਦਿਨ ਕਿੱਥੋਂ ਇੰਨੀ ਸ਼ਕਤੀ ਆ ਗਈ ਕਿ ਉਹਨੇ ਉੱਠਿਆ ਹੋਇਆ ਹੱਥ ਆਦਮੀ ਦਾ ਫੜ ਲਿੱਤਾ। ਕੱਦ ਕਾਠੀ 'ਤੇ ਹਸ਼ਟ ਪੁਸ਼ਟ ਸੀਗੀ, ਜ਼ੋਰ ਵੀ ਪੂਰਾ ਸੀ ਕੁੜੀ 'ਚ। ਆਪਣੇ ਹੱਥਾਂ 'ਚ ਜੋ ਉਹਨੇ ਪਟਕਣੀ ਲਾਈ ਅਤੇ ਸਾਰੀ ਮਰਦਾਨਗੀ ਉੱਥੇ ਦੀ ਉੱਥੇ ਧਰੀ ਦੀ ਧਰੀ ਰਹਿ ਗਈ। ਕਹਿੰਦੇ ਨੇ ਘਿੱਗੀ ਬਣ ਗਈ ਸੀ ਉਹ ਸ਼ਰਾਬੀ ਦੀ। ਪਰ ਫਿਰ ਕੁੜੀਏ, ਇਹ ਰੁਕੀ ਨਹੀਂ ਉੱਥੇ। ਅੱਤਿਆਚਾਰ ਅਤੇ ਬੇਇੱਜ਼ਤੀ ਨੂੰ ਹੋਰ ਬਰਦਾਸ਼ਤ ਨਾ ਕਰ ਪਾਈ ਅਤੇ ਸਹੁਰਿਆਂ ਦੀ ਦੇਰੀ ਲੰਘ ਗਈ। ਫਿਰ ਕਦੇ ਮੁੜ ਕੇ ਉਸ ਘਰ ਨਹੀਂ ਗਈ, ਕਿਸੇ ਨੇ ਬੁਲਾਇਆ ਵੀ ਨਹੀਂ, ਆਪਣੇ ਪਿਓ ਦੇ ਘਰ ਵੀ ਨਹੀਂ ਗਈ। ਫਿਰ ਮੰਮੀ ਜੀ, ਸਾਧੂ ਕਿਵੇਂ ਬਣ ਗਈ ਹੋ? ਮੈਂ ਪੁੱਛਿਆ। ਉਸ ਅਦਭੁਤ ਸਾਧਵੀ ਦੇ ਬਾਰੇ ਮੈਂ ਸਾਰਾ ਕੁਛ ਜਾਣ ਲੈਣਾ ਚਾਹੁੰਦੀ ਸੀ ਅੱਜ। ਫਿਰ ਕੀ, ਉਹ ਕਹਿੰਦੇ ਨੇ ਨਾ ਕਿ ਘਰ ਦਾ ਨਾ ਘਾਟ ਦਾ, ਪਰ ਉਸ ਦਾ ਘਰ ਛੁੱਟਿਆ ਅਤੇ ਉਹਨੂੰ ਘਾਟ ਨੇ ਅਪਣਾ ਲਿਆ। ਕਿਸੇ ਘਾਟ 'ਤੇ ਗਈ ਅਤੇ ਸਾਧੂਆਂ ਦਾ ਇੱਕ ਜੱਥਾ ਮਿਲ ਗਿਆ। ਉਹਨਾਂ ਦੇ ਨਾਲ ਹੋ ਲਈ ਸੀ। ਜੱਥੇ ਦੇ ਸਾਧੂ 4-5 ਮਹੀਨੇ ਬਾਅਦ ਕਿਤੇ ਹੋਰ ਧੂਮੀ ਰਮਾਨ ਲਈ ਨਿਕਲ ਗਏ। ਇਹ ਇੱਥੇ ਰਹਿ ਗਈ। ਉਸ ਜੱਥੇ ਦੇ ਗੁਰੂ ਵੱਡੇ ਪਹੁੰਚੇ ਹੋਏ ਸੀਗੇ। ਵੱਡੇ ਵੱਡੇ ਲੋਕ, ਨੇਤਾ, ਵਪਾਰੀ ਸਾਰੇ ਉਹਨਾਂ ਦੇ ਭਗਤ ਸੀਗੇ। ਅਤੇ ਸੋਮਾ 'ਤੇ ਗੁਰੂ ਜੀ ਦੀ ਵਿਸ਼ੇਸ਼ ਕਿਰਪਾ ਸੀਗੀ। ਉਹਨਾਂ ਨੇ ਹੀ ਇਹ ਨਾਮ ਦਿੱਤਾ ਇਹਨੂੰ, ਸੋਮੇਸ਼ਵਰੀ। ਸੋਮਾ ਤੋਂ ਸੋਮੇਸ਼ਵਰੀ ਬਣਾ ਦਿੱਤਾ ਅਤੇ ਜਾਂਦੇ

0: ਸੋਮਾ ਤੇ ਗੁਰੂ ਜੀ ਦੀ ਵਿਸ਼ੇਸ਼ ਕਿਰਪਿਆ ਸੀਗੀ। ਉਹਨਾਂ ਨੇ ਹੀ ਇਨਾਮ ਦਿੱਤਾ ਇਹਨੂੰ, ਸੋਮੇਸ਼ਵਰੀ, ਸੋਮਾ ਤੋਂ ਸੋਮੇਸ਼ਵਰੀ ਬਣਾਤਾ ਅਤੇ ਜਾਂਦੇ ਜਾਂਦੇ ਆਪਣੀ ਸਾਰੀ ਜਾਣ ਪਛਾਣ ਦੀ ਦੌਲਤ ਇਹਨੂੰ ਦੇ ਗਏ। ਸਾਰਾ ਰਸੂਖ ਹੁਣ ਸੋਮੇਸ਼ਵਰੀ ਨੂੰ ਮਿਲ ਗਿਆ। ਉਹ ਮੰਮੀ ਜੀ, ਜ਼ਿੰਦਗੀ ਬਦਲ ਗਈ ਕੁੜੀ ਦੀ? ਮੈਂ ਬੜੀ ਹੈਰਾਨੀ ਨਾਲ ਬੋਲੀ ਸੀਗੀ। ਹਾਂ ਪੁੱਤਰ, ਫਿਰ ਇੱਕ ਜੱਥਾ ਇਹਦਾ ਆਪਣਾ ਬਣ ਗਿਆ। ਜੱਥਾ ਬਣਾ ਕੇ ਆਪਣੇ ਦੁੱਖ ਨੂੰ ਭੁਲਾ ਕੇ ਸੋਮੇਸ਼ਵਰੀ ਦੂਜੀਆਂ ਔਰਤਾਂ ਦੀ ਮਦਦ ਵਿੱਚ ਲੱਗ ਗਈ। ਜੋ ਕਦੀ ਸੋਮਾ ਸੀ ਉਹ ਹੁਣ ਸੋਮੇਸ਼ਵਰੀ ਬਣ ਗਈ। ਦੁਨੀਆ ਦੀਆਂ ਸਤਾਈਆਂ, ਕਿਸਮਤ ਦੀਆਂ ਮਾਰੀਆਂ ਕੁੜੀਆਂ ਸ਼ਾਮਿਲ ਹੋ ਜਾਂਦੀਆਂ ਨੇ ਇਹਦੇ ਜੱਥੇ 'ਚ। ਉੱਥੇ ਸਾਰਿਆਂ ਨੂੰ ਗੁਰੂ ਮਾਂ ਕਹਿ ਕੇ ਬੁਲਾਉਂਦੇ ਨੇ। ਸ਼ਾਮਿਲ ਹੋਣ ਵਾਲੀ ਕੁੜੀਆਂ ਔਰਤਾਂ ਨੂੰ ਸਹਾਰਾ ਦਿੰਦੀ ਹੈ, ਉਹਦੇ ਨਾਲ ਆਤਮ ਨਿਰਭਰ ਵੀ ਬਣਾਇਆ ਜਾਂਦਾ ਹੈ। ਛੋਟੀ ਕੁੜੀਆਂ ਨੂੰ ਸਕੂਲ ਭੇਜਦੀ ਹੈ। ਸਾਰੀਆਂ ਦੀ ਮਾਂ ਹੈ ਸੋਮੇਸ਼ਵਰੀ। ਇੱਕ ਦਿਨ ਪਿਆਰ ਨੂੰ ਤਰਸਦੀ ਸੀ ਸੋਮਾ, ਅਤੇ ਅੱਜ ਪਿਆਰ ਵੰਡਦੀ ਹੈ ਖੁੱਲ੍ਹੇ ਦਿਲ ਦੇ ਨਾਲ। ਅਤੇ ਵੇਖੋ, ਅੱਜ ਬਦਲੇ ਵਿੱਚ ਜੀ ਭਰ ਕੇ ਪਿਆਰ ਮਿਲ ਰਿਹਾ ਉਹਨੂੰ। ਇੱਥੇ ਕੋਈ ਵੀ ਉਹਦੇ ਚਿਹਰੇ ਦੀ ਬਦਸੂਰਤੀ ਨਹੀਂ ਦੇਖਦਾ। ਉਹਦੇ ਮਨ ਦੀ ਖੂਬਸੂਰਤੀ ਨੇ ਉਹਨੂੰ ਇੰਨਾ ਵੱਡਾ ਪਰਿਵਾਰ ਦੇ ਦਿੱਤਾ ਹੈ। ਪਰ ਪੈਸਾ? ਮੰਮੀ, ਭਿਕਸ਼ਾ ਤੋਂ ਤਾਂ ਉਨਾ ਪੈਸਾ ਨਾ ਮਿਲਦਾ ਹੋਵੇਗਾ। ਹਾਂ ਬੇਟਾ, ਈਸ਼ਵਰ ਨੇ ਉਹਦਾ ਵੀ ਬੰਦੋਬਸਤ ਕਰ ਦਿੱਤਾ। ਗੁਰੂ ਜੀ ਦਾ ਰਸੂਖ, ਵੱਡੇ ਲੋਕਾਂ ਨਾਲ ਮਿਲਣਾ ਜੁਲਣਾ, ਜਾਣ ਪਛਾਣ ਸਾਰੀ ਕੰਮ ਆਈ। ਅਤੇ ਲੋਕ ਹੁਣ ਪੈਸੇ ਨਾਲ ਵੀ ਮਦਦ ਕਰਨ ਲੱਗੇ। ਸਮਾਜ ਕਲਿਆਣ ਦੇ ਨਾਮ 'ਤੇ ਇਹਨੂੰ ਬਹੁਤ ਕੁਛ ਮਿਲਦਾ ਹੈ। ਭਿਕਸ਼ਾ ਤੋਂ ਜੋ ਕਮਾਉਂਦੀ ਹੈ ਨਾ, ਉਹ ਵੀ ਸਾਰਾ ਇਹ ਜੱਥੇ ਨੂੰ ਦੇ ਦਿੰਦੀ ਹੈ। ਹੁਣ ਇੱਥੇ ਦੇ ਲੋਕ ਜਿਹੜੇ ਨੇ ਨਾ, ਉਹ ਸਾਰੇ ਇਸ ਦੇ ਬਾਰੇ ਜਾਣਦੇ ਨੇ, ਇਸ ਦੇ ਕੰਮ ਦੇ ਬਾਰੇ ਜਾਣਦੇ ਨੇ। ਅਤੇ ਕਿਸੇ ਵੀ ਬੂਹੇ ਤੋਂ ਇਹਨੂੰ ਖਾਲੀ ਨਹੀਂ ਮੁੜਨਾ ਪੈਂਦਾ ਪੁੱਤਰ। ਮਾਂ ਨੇ ਗਹਿਰੀ ਸਾਹ ਲੈ ਕੇ ਆਪਣੀ ਗੱਲ ਖਤਮ ਕੀਤੀ। ਮੈਂ ਕੁਛ ਪਲ ਉਸ ਤਰ੍ਹਾਂ ਹੀ ਬੈਠੀ ਰਹੀ, ਬਿਨਾਂ ਹਿਲੇ ਡੁਲੇ। ਮੈਂ ਸੋਚ ਰਹੀ ਸੀ, ਖੌਰੇ ਕਿਹੜੀ ਸਿਆਹੀ ਨਾਲ ਲਿਖਿਆ ਹੋਵੇਗਾ ਉਸ ਦਾ ਨਸੀਬਾ ਰੱਬ ਨੇ, ਸੁੱਖਾ ਅਤੇ ਨੀਰਸ। ਅਤੇ ਫਿਰ ਸੌਂਪ ਦਿੱਤੀ ਹੋਵੇਗੀ ਉਹਨੂੰ ਹਿੰਮਤ, ਅਤੇ ਕਹਿ ਦਿੱਤਾ ਹੋਵੇਗਾ, ਜਾ ਮਰੂਸਥਲ ਵਿੱਚ ਤੂੰ ਉਗਾ ਦੇ ਹਰਿਆਲੀ, ਤੂੰ ਖਿਲਾ ਦੇ ਫੁੱਲ ਅਤੇ ਬਿਖਰਾ ਦੇ ਖੁਸ਼ਬੂ। ਮੇਰੀ ਅੱਖਾਂ ਦੇ ਸਾਹਮਣੇ ਅਜੇ ਵੀ ਕੁੱਟੇ ਮੁੰਡੇ ਸਿਰ ਵਾਲਾ ਇੱਕ ਚਿਹਰਾ ਘੁੰਮ ਰਿਹਾ ਸੀਗਾ। ਪਰ ਹੁਣ ਮੈਨੂੰ ਲੱਗ ਰਿਹਾ ਸੀਗਾ ਕਿ ਇੱਕ ਨੂਰ ਜ਼ਰੂਰ ਸੀਗਾ ਉਸ ਚਿਹਰੇ 'ਤੇ, ਜਿਹਨੇ ਸਾਰੀ ਕੁਰੂਪਤਾ ਨੂੰ ਢੱਕ ਲਿਆ ਸੀ ਬਹੁਤ ਸੋਹਣੀ ਤਰ੍ਹਾਂ। ਮੈਂ ਸੋਚਿਆ ਰੱਬ ਨੇ ਸ਼ਾਇਦ ਉਹਨੂੰ ਜਿਸ ਕੰਮ ਲਈ ਬਣਾਇਆ ਸੀ ਨਾ, ਉਸ ਕੰਮ ਲਈ ਤਨ ਦੀ ਨਹੀਂ ਮਨ ਦੀ ਖੂਬਸੂਰਤੀ ਦੀ ਜ਼ਰੂਰਤ ਸੀਗੀ। ਬੰਮ ਬੰਮ ਭੋਲੇ, ਬੰਮ ਬੰਮ ਭੋਲੇ ਦੀ ਆਵਾਜ਼ ਦੂਰ ਤੋਂ ਹਜੇ ਵੀ ਮੇਰੇ ਕੰਨਾਂ ਵਿੱਚ ਪੈ ਰਹੀ ਸੀ।
1: ਹੁਣੇ ਤੁਸੀਂ ਸੁਣ ਰਹੇ ਸੀ ਉਮੰਗ ਸਰੀਨ ਦੀ ਕਹਾਣੀ ਮਨ ਦੀ ਖੂਬਸੂਰਤੀ। ਹੁਣ ਸੁਣਦੇ ਹਾਂ ਹਰਭਜਨ ਮਾਨ ਦਾ ਗਾਇਆ ਇਹ ਗੀਤ।

ਕੀ ਤੁਸੀਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਆਪਣੇ ਗ੍ਰਹਿ ਰਾਜ ਓਡੀਸ਼ਾ ਦੇ ਦੋ ਦਿਨਾਂ ਦੌਰੇ ਤੇ ਹੋਣਗੇ। ਉਹ ਅੱਜ ਦੁਪਹਿਰ ਬਾਅਦ ਮਯੂਰ ਬਾਂਝੇ ਜ਼ਿਲ੍ਹੇ ਦੇ ਦੰਡਪੋਸ ਹਵਾਈ ਅੱਡੇ ਤੇ ਪਹੁੰਚਣਗੇ। ਰਾਸ਼ਟਰਪਤੀ ਇਲਾਕੇ ਵਿੱਚ ਸਿਹਤ ਸੰਭਾਲ, ਬੁਨਿਆਦੀ ਢਾਂਚੇ ਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਪੀਐਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਇਸ ਯੋਜਨਾ ਨਾਲ ਦੇਸ਼ ਭਰ ਵਿਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਹੋਏ ਨੇ। ਕਿਰਤ ਅਤੇ ਰੋਜ਼ਗਾਰ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਕਿਹਾ ਕਿ ਅਗਸਤ 2025 ਵਿਚ ਸ਼ੁਰੂ ਹੋਈ ਇਸ ਯੋਜਨਾ ਤਹਿਤ 63 ਲੱਖ ਤੋਂ ਵੱਧ ਕਾਮੇ ਰਸਮੀ ਕਾਰਜਭਾਰ ਵਿਚ ਸ਼ਾਮਲ ਹੋਏ ਨੇ, ਜਿਨ੍ਹਾਂ ਵਿਚੋਂ ਲਗਭਗ 30% ਔਰਤਾਂ ਨੇ। ਇਹ ਯੋਜਨਾ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਨੂੰ ਰਸਮੀ ਅਰਥ ਵਿਵਸਥਾ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀ 15,000 ਰੁਪਏ ਤੱਕ ਦੀ ਇਨਸੈਂਟਿਵ ਰਾਸ਼ੀ ਲਈ ਯੋਗ ਨੇ, ਜਿਸ ਨਾਲ ਉਹ ਕਾਰਜਬਲ ਵਿਚ ਦਾਖਲ ਹੋਣ ਤੇ ਮਹੱਤਵਪੂਰਨ ਸਹਾਇਤਾ ਪ੍ਰਾਪਤ ਕਰਦੇ ਨੇ। ਵਾਧੂ ਰੋਜ਼ਗਾਰ ਪੈਦਾ ਕਰਨ ਵਾਲੇ ਮਾਲਕ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ 3,000 ਰੁਪਏ ਤੱਕ ਦੇ ਲਾਭ ਲਈ ਹੱਕਦਾਰ ਨੇ। ਪੰਜਾਬ ਵਿਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਇਸ ਮੌਕੇ ਦੋ ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸ੍ਰੀ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੱਕ ਅਸਥਾਈ ਤੌਰ ਤੇ ਰੋਕ ਲਾਉਣ ਤੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਜਸਟਿਸ ਤੇਜਸ ਕਰੀਆ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਤਹਿਤ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਅਤੇ ਰੋਕ ਲਾਉਣ ਦੇ ਆਦੇਸ਼ ਦੇ ਹੱਕ ਵਿਚ ਢੁਕਵੇਂ ਕਾਰਨ ਦਿੱਤੇ ਨੇ। ਟੈਲੀਗ੍ਰਾਮ ਨੇ ਭੇਦਭਾਵ ਪੂਰਨ ਵਿਹਾਰ ਦਾ ਇਲਜ਼ਾਮ ਲਾਉਂਦਿਆਂ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਸ ਨੇ ਪਹਿਲਾਂ ਹੀ ਗੈਰ ਕਾਨੂੰਨੀ ਨੀਟ ਸਮੱਗਰੀ ਨਾਲ ਸਬੰਧਤ ਸੈਂਕੜੇ ਲਿੰਕ ਹਟਾ ਦਿੱਤੇ ਨੇ। ਨੈਸ਼ਨਲ ਟੈਸਟਿੰਗ ਏਜੰਸੀ ਦੀ ਸਿਫਾਰਿਸ਼ ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਇਕ ਅਧਿਕਾਰਤ ਵਟਸਐਪ ਸੰਚਾਰ ਚੈਨਲ ਸ਼ੁਰੂ ਕੀਤਾ ਹੈ। NTA ਨੇ ਸਪਸ਼ਟ ਕੀਤਾ ਕਿ ਸਾਰੇ ਅਧਿਕਾਰਤ ਵਟਸਐਪ ਸੁਨੇਹੇ ਸਿਰਫ ਇਸ ਦੇ ਪ੍ਰਮਾਣਿਤ ਨੰਬਰ 91-78-27-98-02-87 ਰਾਹੀਂ ਭੇਜੇ ਜਾਣਗੇ। ਏਜੰਸੀ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ NTA ਤੋਂ ਹੋਣ ਵਾਲੇ ਕਿਸੇ ਵੀ ਸੰਦੇਸ਼ ਤੇ ਭਰੋਸਾ ਕਰਨ ਤੋਂ ਪਹਿਲਾਂ ਨੀਲੇ ਪੁਸ਼ਟੀਕਰਨ ਨਿਸ਼ਾਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਨਾਮ ਦੀ ਜਾਂਚ ਕਰਨ। NTA ਨੇ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਉਮੀਦਵਾਰਾਂ ਨੇ 21 ਜੂਨ ਦੀ ਮੁੜ ਪ੍ਰੀਖਿਆ ਲਈ ਆਪਣੇ ਐਡਮਿਟ ਕਾਰਡ ਪਹਿਲਾਂ ਹੀ ਡਾਊਨਲੋਡ ਕਰ ਲਏ ਨੇ, ਉਨ੍ਹਾਂ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ। ਏਜੰਸੀ ਨੇ ਕਿਹਾ ਕਿ SMS, ਈਮੇਲ ਜਾਂ ਵਟਸਐਪ ਸੁਨੇਹੇ ਮੁੱਖ ਤੌਰ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਨਵੇਂ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ UNSC ਦੇ 62ਵੇਂ ਸੈਸ਼ਨ ਵਿਚ ਜੰਮੂ ਕਸ਼ਮੀਰ ਬਾਰੇ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਸਪਸ਼ਟ ਤੌਰ ਤੇ ਰੱਦ ਕੀਤਾ ਹੈ। ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਫਸਟ ਸੈਕਰੇਟਰੀ ਅਨੁਪਮਾ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅਤੇ ਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਘਰੇਲੂ ਚੁਣੌਤੀਆਂ ਅਤੇ ਦਹਿਸ਼ਤਗਰਦੀ ਲਈ ਨਿਰੰਤਰ ਸਮਰਥਨ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵੱਧ ਰਹੇ ਵਿਰੋਧ ਪ੍ਰਦਰਸ਼ਨ ਅਤੇ ਅਸ਼ਾਂਤੀ ਖੇਤਰ ਦੇ ਲੋਕਾਂ ਦੇ ਨਿਰੰਤਰ ਦਮਨ ਅਤੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਕਰਨ ਦੇ ਉਨ੍ਹਾਂ ਦੀ ਅਸੰਤੁਸ਼ਟੀ ਨੂੰ ਦਰਸਾਉਂਦੀ ਹੈ। ਸਿੰਧੂ ਜਲ ਸੰਧੀ ਬਾਰੇ ਭਾਰਤ ਨੇ ਕਿਹਾ ਕਿ 1960 ਵਿਚ ਦਸਤਖਤ ਕੀਤਾ ਗਿਆ ਸਮਝੌਤਾ ਪੁਰਾਣਾ ਹੈ ਅਤੇ ਮੌਜੂਦਾ ਹਾਲਾਤ ਨਾਲ ਮੇਲ ਨਹੀਂ ਖਾਂਦਾ। ਭਾਰਤ ਨੇ ਕਿਹਾ ਕਿ ਦਹਿਸ਼ਤਗਰਦੀ ਨੂੰ ਸਪਾਂਸਰ ਕਰਨ ਵਾਲਾ ਦੇਸ਼ ਸਦਭਾਵਨਾ ਅਤੇ ਦੋਸਤੀ ਦੇ ਆਧਾਰ ਤੇ ਸਹਿਯੋਗ ਦੀ ਉਮੀਦ ਨਹੀਂ ਕਰ ਸਕਦਾ। ਭਾਰਤ ਦਾ LNG ਟੈਂਕਰ ਦਿਸ਼ਾ ਰਣਨੀਤਿਕ ਤੌਰ ਤੇ ਮਹੱਤਵਪੂਰਨ ਹੌਰਮੂਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ ਤੇ ਪਹੁੰਚ ਗਿਆ ਹੈ।
ਇਹ ਕਤਰ ਤੋਂ 62,370 ਮੀਟਰਿਕ ਟਨ ਤਰਲ ਕੁਦਰਤੀ ਗੈਸ ਲੈ ਕੇ ਆਇਆ ਹੈ। ਇਹ ਜਹਾਜ਼ ਅੱਜ ਸਵੇਰੇ ਦਹੇਜ ਤੇ LNG ਟਰਮੀਨਲ ਤੇ ਪਹੁੰਚਿਆ। ਇਸ ਨਾਲ ਦੇਸ਼ ਭਰ ਵਿਚ LNG ਦੀ ਉਪਲਬਧਤਾ ਅਤੇ ਊਰਜਾ ਸਪਲਾਈ ਚ ਸਥਿਰਤਾ ਬਣਾਉਣ ਦੀ ਉਮੀਦ ਹੈ। ਸਰਕਾਰ ਨੇ ਉਸ ਫਰਜ਼ੀ ਵੀਡੀਓ ਦਾ ਖੰਡਨ ਕੀਤਾ ਜਿਸ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਕ ਨਿਵੇਸ਼ ਪਲੇਟਫਾਰਮ ਦਾ ਸਮਰਥਨ ਕਰਦਿਆਂ ਦਿਖਾਇਆ ਗਿਆ। ਡਿਜੀਟਲ ਤੌਰ ਤੇ ਹੇਰ ਫੇਰ ਨਾਲ ਬਣਾਏ ਗਏ ਇਸ ਵੀਡੀਓ ਵਿਚ ਦਾਅਵਾ ਕੀਤਾ ਗਿਆ ਕਿ 22,000 ਰੁਪਏ ਦੀ ਇਕ ਮੁਸ਼ਤ ਜਮ੍ਹਾਂ ਰਕਮ ਨਾਲ ਰੋਜ਼ਾਨਾ 80,000 ਰੁਪਏ ਤੱਕ ਦਾ ਰਿਟਰਨ ਮਿਲ ਸਕਦਾ ਹੈ। PIB ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਵੀਡੀਓ ਫਰਜ਼ੀ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਇਆ ਗਿਆ ਹੈ। ਭਾਰਤ ਅਤੇ ਅਫਗਾਨਿਸਤਾਨ